ਆਪਾਂ ਬਾਤ ਕਰਾਂ ਖਾਣ ਪੀਣ ਦੀ, ਅੱਜ ਬਾਤ ਕਰਾਂ ਆਪਾਂ ਤਰਬੂਜ ਕੀ। ਤਰਬੂਜ ਇੱਕ ਅਤਿਅੰਤ ਪੌਸ਼ਟਿਕ ਔਰ ਸਵਾਦਿਸ਼ਟ ਫਲ ਹੋਵੇ ਜੋ ਗਰਮੀ ਕਾ ਮੌਸਮ ਮੈਂ ਸਰੀਰ ਕੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਇਆ ਹੈ। ਔਰ ਰਾਜਸਥਾਨ ਕੀ ਅਗਰ ਆਪਾਂ ਬਾਤ ਕਰਾਂ ਤੋ ਰਾਜਸਥਾਨ ਮੈਂ ਤਰਬੂਜ ਯਾਨੀ ਮੱਤੀ ਰੋ ਹੈ ਵੋ ਸਿਹਤ ਕੇ ਲਈ ਅੰਮ੍ਰਿਤ ਮਾਨੇ ਜਾਵੇ ਹੈ। ਯੋ ਸਰੀਰ ਮੈਂ ਪਾਣੀ ਕੀ ਕਮੀ ਨੇ ਪੂਰੀ ਕਰੇ ਔਰ ਲੂ ਤਾਪ ਨੇ ਦੂਰ ਭਗਾਵੇ, ਮਿੱਠੋ ਮਤੀ ਰੋ ਸਿਹਤ ਬਣਾਵੇ। ਤਨ ਮੇ ਭਰਦੇ ਨੀਰ ਮਤੀ ਰੋ ਸਿਹਤ ਰੋ ਖਜਾਣੋ ਹੈ ਵੀਰ। ਗਰਮੀ ਮੈਂ ਮਤੀ ਰੋ ਖਾਓ, ਪੇਟਰੀ ਗਰਮੀ ਦੂਰ ਭਗਾਓ। ਤਨ ਰਾਖੇ ਠੰਡੀ ਰੋ ਮਤੀ ਰੋ ਸਵਾਦ ਹੈ ਨਿਆਰੋ। ਯਦੀ ਰਾਜਸਥਾਨ ਕੀ ਆਪਾਂ ਬਾਤ ਕਰਾਂ ਤੋ ਰਾਜਸਥਾਨ ਮੈਂ ਜੋ ਜਲਵਾਯੂ ਹੈ ਔਰ ਆਪਣੋ ਜੋ ਸਵਾਸਥ ਹੈ ਔਰ ਆਰਥਿਕ ਲਾਭ ਕਾ ਦ੍ਰਿਸ਼ਟੀਕੋਣ ਸੇ ਆਪਾਂ ਅਗਰ ਬਾਤ ਕਰਾਂ ਤੋ ਸ਼ੁਸ਼ਕ ਮਰੁਸਥਲੀ ਖੇਤਰਾਂ ਮੈਂ ਕਿਸਾਨਾਂ ਕੀ ਆਏ ਬੜਾਣਾ ਕੋ ਪ੍ਰਮੁੱਖ ਸਾਧਨ ਵੀ ਹੈ ਔਰ ਆਪਣਾ ਸਰੀਰ ਕੇ ਲਈ ਬਹੁਤ ਜ਼ਿਆਦਾ ਅੱਛੋ ਵੀ ਹੈ। ਸਵਾਸਥ ਲਾਭ ਮੈਂ ਆਪਣੇ ਜਲ ਕੀ ਜੋ ਪਾਣੀ ਕੀ ਕਮੀ ਹੈ ਬਿਨ ਪੂਰੀ ਕਰੇ। ਚਿਲਚਿਲਾਤੀ ਗਰਮੀ ਹੈ ਔਰ ਲੂ ਸੇ ਬਚਾਵੇ। ਤਰਬੂਜ ਹੈ ਵੋ ਯਾਨੀ ਕਿ ਪਾਣੀ ਕੀ ਕਮੀ ਸੋ ਬਚਾਵੇ ਔਰ ਇੱਕ ਮਹੀਨੇ ਕਿਹੋ ਜਿਹਾ ਹੈ ਕਿ ਲਗਭਗ 92% ਜ਼ਿਆਦਾ ਪਾਣੀ ਹੋਵੇ ਹੈ। ਔਰ ਤਰਬੂਜ ਵਿਟਾਮਿਨ ਏ ਸੀ ਔਰ ਪੋਟੇਸ਼ੀਅਮ ਸੇ ਭਰਪੂਰ ਹੋਵੇ। ਇੱਕ ਮਾਇਨੇ ਲਾਈਕੋਪੀਨ ਪਾਇਆ ਜਾਵੇ ਜੋ ਆਪਣਾ ਹਿਰਦੇ ਸਵਾਸਥ ਕੇ ਲਈ ਲਾਭਦਾਇਕ ਹੋਵੇ ਔਰ ਤਵਚਾ ਦੀ ਦੇਖਭਾਲ ਵੀ ਕਰੇ ਹੈ। ਰਾਜਸਥਾਨ ਦੀ ਰੇਤੀਲੀ ਔਰ ਸ਼ੁਸ਼ਕ ਭੂਮੀ ਮੈਂ ਤਰਬੂਜ ਦੀ ਖੇਤੀ ਕਾਫੀ ਅਨੁਕੂਲ ਮਾਨੀ ਜਾਵੇ ਹੈ। ਮੁੱਖ ਜੋ ਉਤਪਾਦਕ ਖੇਤਰ ਹੈ ਵੀ ਆਪਾਂ ਦੇਖਾਂ ਕਿ ਬਹੁਤ ਸਾਰੇ